ਮਾਤ ਦਿਜ ਫਤੇਲੀ ਲੈ ਨਮਾ ਲੈ ਨਮਾ ਜਾ ਮਾਤ ਦਿਜ ਫਤੇਲੀ ਲੈ ਨਮਾ ਲੈ ਨਮਾ ਜਾ ਇਨਕੇ ਦਾਨਾ ਖਾ ਮਿਲੀ ਵੇ ਫਿਰ ਚਬ ਹੋਇਆ ਫਿਰੀ ਸਰਹਿਲੇ ਵਾ ਸੋਰ ਕਿਰੀ ਫਿਸ਼ਤਾ ਚਬ ਹਰਸ਼ ਕਿਰੀ ਸਰਹਿਲੇ ਵਾ ਸੋਰ ਕਿਰੀ ਵਜ਼ਮ ਜਬ ਰਹਾ ਖੁਦ ਦਬਾ